0: ਮਨ ਕੀ ਦੇਵਾਦਿਦੇਵ ਦੇਵ ਪੁਰਸ਼ ਮਹਾਦੇਵ ਸਤਿਗੁਰੂ ਸਵਾਮੀ ਮਾਧਵਾਨੰਦ ਜੀ ਭਗਵਾਨ ਅਲਖਪੁਰੀ ਜੀ ਮਹਾਦੇਵ ਓਮ ਨਮੋ ਸ੍ਰੀ ਪ੍ਰਭੂ ਦੀਪ ਨਾਰਾਇਣਮ ਹਮ ਸਭ ਦਾਸ ਪ੍ਰਭੂ ਹਮ ਮੀਨਸ ਵੀ ਆਲ
1: ਹਮ ਸਨਮੇਨਾਮੀ ਵਸ਼ਿਖਨੀ
0: ਹਮ ਸਭ ਵੀ ਆਲ